0: ਰੂਪੀ ਹੈ ਉਹ ਚਤੁਰਾਈ ਕਾ ਰੂਪ ਹੈ, ਕ੍ਰੋਧ ਕੇ ਚਤੁਰਾਈ ਕਾ ਰੂਪ ਹੈ। ਉਹ ਕਿਆ ਹੈ ਕਹਿਣੇ ਮੇ ਸਮਝਣੇ ਮੇ ਐਸੀ ਸਮਝਦੀ ਹੈ ਵਾਹ ਕਹਿੰਦੀ ਹੈ ਕਿ ਕਹਾਂ ਕਹਾਂ ਸੀਰੀਅਸ ਹੋਣਾ ਹੀ ਪੜਦਾ ਹੈ, ਕਹਾਂ ਕਹਾਂ ਲਾ ਉਠਾਉਣਾ ਹੀ ਪੜਦਾ ਹੈ ਕਲਿਆਣ ਕੇ ਲਈ। ਅਭੀ ਕਲਿਆਣ ਹੈ ਜਾਂ ਨਹੀਂ ਉਹ ਆਪਣੇ ਸੇ ਪੁੱਛੋ।
1: सुन रहे हैं शिवा रेडियो, शांति की धुन रहे जीवन में सदा।